ਲੁੱਟਦੇ ਨੇ ਹੁਣ ਆਇਆ ਟਾਈਮ ਦੇਖ ਬੁੱਲੇ ਲੁੱਟਦੇ ਨੇ ਜ਼ਿੰਦਗੀਆਂ ਪਹਿਲਾਂ ਇਹ ਤੰਗੀਆਂ ਚੋਂ ਲੰਘੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ ਨੇ ਦਿਨ ਰਾਤ ਜਾਗਦੇ ਆ ਅਰਨਿੰਗਾਂ ਚੰਗੀਆਂ ਨੇ ਦਿਨ ਰਾਤ

0: back with some feedback on that. Do it. One. Old school one. Punjab BMC. From the album Sold Out. Veer Davia. After Maniac on the vocals, yeah. Do it.
1: Radiation, the number one station for the Bagel for Asian. Bagel Asian.
2: ਮੈਂ ਗਿਆ ਸੀ ਉੱਥੇ ਮੈਨੂੰ ਮਗਰੋਂ ਪਤਾ ਲੱਗਾ ਕਿ ਮੁੰਡਾ ਚਲੇ ਗਿਆ ਸੀ ਘਰੋਂ ਹੈਂ ਖਾਂਦੀਆਂ ਨਹੀਂ ਹੈ।

0: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ, ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦ ਨੇ ਕੋਈ ਦੂਜੇ ਆ। ਉਹਨਾਂ ਨੇ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ, ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
1: Brother Onkar Suman, Running MC, hope you're good, bro. '84, so the track to play out in the car, yeah, the loved, right, by Players Lab. This is Vedia. I love Vedia. Check it out. Players Lab featuring Abhilasha, Jasper Nesser and Onkar Suman. Here we go.
2: Radiation, the number one station for the Bagal Asian.